0: ਬਿੱਲ ਤਾਂ ਦੱਕਮ ਫਸੇ ਹੋਗੋਤੇ ਮਿਓਤੀ ਫਾਈ ਪੇ ਐਪ ਬਿੱਲ ਤੱਕ ਆਰਾ ਜੁਮਲਾ ਅਦਦੁ ਫਾਈ ਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿੱਲ ਤੱਕ ਫੈਸਾ ਦੱਕਾ ਨਿੰਮਾ ਲੰਵੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨਿ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈ ਵੈਰ ਬਿੱਲ ਨੂੰ ਦੇਖੀ ਗੇਂ ਲਾਰੀ ਵੀਣੂਏ ਨੇਂਗੀ ਗੇਂ ਉਲੇਕ ਨੁਜੇਨੇ ਹੁਰੀਆ ਡਿਜੀਟਲ ਪੇਮੈਂਟ ਕ ਫਹਿ ਪੇ ਮਾ ਫਹਿ
1: ਇਸਲਾਮੀ ਉਦਰੇ।

0: ਬਿਲ ਤਾਂ ਦੱਕਮ ਫਸੇ ਹੈਗੋ ਤੇ ਮਿਯੋਤੀ ਫਾਈ ਪੇ ਐਪ ਬਿਲ ਤੱਕ ਆਰਾ ਜੁਮਲਾ ਅਦਦੁ ਫਾਈ ਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਆ ਬਿਲ ਤੱਕ ਫੈਸਾ ਦੱਕ ਨਿੰਮ ਲੰਮੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨਿ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈ ਵੈਰ ਬਿਲ ਨੂ ਦੇਕੀ ਗੇਂ ਲਾਰੀ ਵੀਨੂਏ ਨੇਂਗੀ ਗੇਂ ਉਲੇਕ ਨੁਜੇਨੇ ਹੁਰੀਆ ਡਿਜੀਟਲ ਪੇਮੈਂਟ ਕ ਫਾਈ ਪੇ ਮਾ ਫਾਈ
1: ගෙනස්තිනි නොවල්ටි ප්‍රින්ටර්ස් ඇන්ඩ් පබ්ලිෂර්ස් ප්‍රයිවට් ලිමිටඩ් උන් ශායි කොෆවා හුසෙන් අබ්දුල් රහමාන් හුසෙන් ඛතීබ් තකුර් ෆාන් තර්ජමා කුරෙවි ෆාෆත ෆුස්සවා කන්තතන් අදි හේ ඔමල්තක ලිබෙනි විසවාබ් මි ෆොතුකවා දියුන්ත කුෂාල ඇදිනි හසන් හලී
2: දිවෙහි එෆ්එම් දිවෙහි නායකු නොදිය එකෙම් මෙගාහර්ට්ස්

ਮਨ ਮਹਿਤਾ ਲੋਭ ਲੋਭ ਹਿਤ ਕਫੇ ਨਹੀਂ ਲੰਬਾ ਨਿਵੇਸਾ ਦੀ ਬਿਲਾ ਹੈ ਕੇ ਹਮ ਹੁਆਏਂਗੇ ਮਿਲ ਗਏ ਇੰਗੇ ਹਿੰਗ ਕਿਆ ਲਕੇ ਅਜ ਕਮਲ ਅਤੀ ਹਮ ਮਿਯਤ ਅਤੀ ਇਕ ਰਾਜ ਜਵਾਨਾ ਹਿਤ ਗਤੀ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਅਸੁਰਨਾਮਾ ਤੋਂ ਵਕਤ
1: ਅੱਲਾਹੁ ਅਕਬਰ ਅੱਲਾਹ

ਹਾਰ ਗੜਿੰਗ ਹਤਰ ਗੜੇ ਫੰਸਾਸ ਮੈਨੇ ਠੇਂਗਾ ਫਮੇਨੇ ਨੋ ਦੇਖ ਕੇ ਮੈਂ ਗਾਟ ਤੇ ਵੀ ਫੇ ਮੁਮੇ ਗੜੇ ਕਾ ਕੁਰੇ ਮੈਂ ਕਹਿੰਦੇ ਨੇ ਟੀ ਟਾਈਮ ਰਿਕਸਟ ਟੂ ਸ਼ੋ ਤੇ ਬੇ ਫਲੂੰਗੇ ਰਿਕਸਟ ਤੱਕ ਖਾਸ ਸੋ ਕੁਰੇ ਮੈਂ ਦਾਨੇ ਮੈਂ ਸ਼ੋਗ ਬੈਰ ਮੈਂ ਫਿਰ ਸੋ ਥੋੜੇ ਫੋਤੀ ਪੀ ਐਸ ਸੀ ਮੈਂ ਆ ਮੈਂ ਤੇਰੇ ਕੋ ਨਾਨੋਟ ਕੋਲ ਵੈਨ ਡੀ ਐਫ ਐਮ 91 ਨਾਨੋਟ ਕੋਲ ਲਈ ਮਾਰਗ ਮੈਂ ਹਮ ਮਸੀ ਕੀ ਕੁਰਾਣਾ ਮੈਂ ਗੁਲਾਲਾ ਵਾਹ ਕਾ ਦੱਖਾ ਲਵੇ ਤੇ ਮਾਂ ਮੈਂ ਹਮ ਗੁਲਾਲਾ ਵਾਹ ਕਾ ਦੱਖਾ ਲਮ ਬੈਨੂ ਵਾ ਬੈਵਰੀ ਨਾ ਵਾਹ ਦੱਖਾ ਲਮੁਗੇ ਫੁਰਸਤ ਹੁਲੂਈ ਫੁਮੇ ਅਤੀਗੇ ਮਾਵਾਹਕ ਗੁਲਾਲਾ ਵਾਹਕ ਦੱਖਾਲਮ ਬੇਨਵਾ ਬੈਵਰੀ ਮੈਸੇਜ ਕੋਲਾਂ ਵੀ ਪੀ ਐਸ ਏ ਮਿਆ ਮੈਂ ਦੇ ਖੋ ਮੈਂ ਖਾਸ ਪੜਾ ਤਾਂ ਕੱਲਾ ਮੈਂ ਫੋਨ ਵਾਲ ਬੇਨ ਮੀ ਆਏ ਫੁਰਸਤ ਹੁਲੇ ਫਮੇ ਅਤੀ ਗੇ ਉਮੀਦ ਕਰਾਂ ਹਮ ਵਰਗੇ ਨਾ ਬੈਵਰੀ ਨਾ ਉਮੀਦ ਕੇ ਸ਼ੋਅ ਵਿੱਚ ਬਦਲ ਵਾਣ ਕਮ ਸ਼ੋਅ ਕੁੜੇ ਦਾਣੀ ਮੇਦ ਸਮ ਮੀ ਹਿੰਦੂ ਦਸ ਕੁੜੇ ਦਾ ਗੋਤ ਮੀ ਹਮ ਫਸਟ ਕੜੀ ਬਾਇਆ ਹਮੇ ਸ਼ੋਅ ਕੁੜੇ ਗੇ ਦਾਣੇ ਹਮ ਅਵ ਮੀ ਗੜੀ ਗੇ ਤੇਰੇ ਗਵੀ ਹੈ ਸਕੀ ਨਾ ਬੈਵਰੀ ਨਾ ਵਾਹ ਦੱਖਾ ਲਵੇ ਤੋ ਮੈਂ ਸਿੱਕੇ ਕੁਰਾਣੀ ਮੀ ਹਰ ਮੇਲੇ ਨੀ ਖਾਸ ਫਰਾਤ ਗੇ ਮੈਸੇਜ ਕੀਆ ਦੇ ਫੇ ਇਹ ਮੈਸੇਜ ਕੋ ਇਲਾਵਾ ਜਾ ਦੇਵੇ ਤੋ ਬਲਮ ਵੇਗੇਂਗੇ ਮੀ ਹਰ ਪਲੀਜ਼ ਪਲੇ ਕੋਲ ਦੀ ਬਲ ਆਹਾਸ਼ੇ ਲੋਬੀ ਵਾਏ ਆਹਾਸ਼ੇ ਲੋਬੀ ਵਾਏ ਆਹਾਸ਼ੇ ਮੇਲਾਵਾ ਖਾਸ ਕੋਲ ਦੀ ਬਲਾਸ਼ ਮੈਂ ਅਤੀ ਜਹਾਲ ਦੀ ਬਲਾਸ਼ ਖਾਸ ਕੋ ਫੈਮਿਲੀ ਨਾਂ ਹਮ ਕੁੜੀ ਨੇ ਦੇ ਪੈਵਰੇ ਜਹਾਲ ਦੇ ਫੋਈ ਲਵੇ ਮੈਂ ਆਹਾਸ਼ੇ ਲੋਬੀ ਵਾਏ ਆਹਾਸ਼ੇ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾ ਨਮਾ ਦੋ ਵਾਗੁਤ
1: ਅੱਲਾਹੁ ਅਕਬਰ ਅੱਲਾਹ

0: Movie Mood. Movie Mood. Movie Mood.
1: Assalamu alaikum. Rodhi ke megahertz TV FM game mein haazir hoon tere nawaran ko favori wara baaje rogot ko lakhange den. Mi wagot ko mi khaas ko lene ko mi haftaa ke salgum lenge hoon tere na hame movie mode Mrs. Silage show to kun show ke is tere madin ko mi haftaa ko is alugan da ki ga mehmana ko baaver ve mehmana kan emme kamda film ge waha ka mi show ge tere ga dakkani mehmana kan e film e kamugus ken inge me war balalum ge kuda kuda test eng alugan ge show ge tere ga kuriya ken dari mi haftaa ko mi na ki ga mi baaver ve Zainab bang emme kamda film ge waha ka dakkala mi adu mi e no Zainab Zainab, movie mood, me show ke farato, wara marhaba, inge?
2: Shukuriya.
1: Zainab, the movie mood, me silsla ke show tang, adu ahaf, me uti baver vefa show yenge, no anna.
2: Nabba.
1: Kine vani, dive hi FM ma, ki ha gaya, ehun teriya go toga Zainab paane.
2: Hama fudera ka program toga, nehin de tere ko baver vedan, de mihin buni sarak gine, ane no baver vani kiye.
1: Baver vahe ne tibuna hiye no eha baddal hi handa ne no e Zainab baka inge. Program ta adu ahan do eka.
2: Barang hama adu ahan.
1: Movie mood misses la ke show ta adu ahan lafki ke hi tangar ni.
2: Haad mole kura suwal ta.
1: Mizu kura suwal ta mole ti tangar ni. Mizu kura anna mehimaanu na film inge emi maro visar ki tangar na rata.
2: ਉਹ ਉਹਦੇ ਵਾਰਾ ਜਵਾਬ ਦੇਣੇ ਕਿ ਖਾਸ ਸਵਾਲ ਸਭ ਫਰ ਕੋਰੇ ਦੋ ਹਿਤਾ ਵਿਸ ਨਾ ਰਹੇ ਵੇਗੇ ਇਹ ਤੰਗਾ ਰਹੇ ਹੱਦ ਮੋੜੇ ਕੋਰਾ ਸਵਾਲ
1: ਓਕੇ ਇਹ ਵੀ ਜ਼ੈਨਬ ਵੇ ਸਮੇ ਜ਼ੈਨਬ ਬੰਗੇ ਮੇ ਕਮਦਾ ਫਿਲਮ ਦੇ ਵਾਹ ਕੇ ਦੱਕਾ ਲਨ ਤੀਨੇ ਐਸੇ ਨੂੰ ਕੀ ਹਵਰ ਕ ਫਿਲਮ ਤਾਂ ਬਲਾ ਫਿਲਮ ਤਾਂ ਮੀ ਫਾਹੋਗੇ ਫਿਲਮ ਨਹੀਂ ਕੁੰਡਨ ਨਾ ਇਹ ਫਿਲਮ ਤਾਂ ਬੇਲੋ ਮਲੋਬ ਕੋਰਾ ਮੀ ਹੈ ਜ਼ੈਨਬ ਬਕੀ
2: ਦੈਂ ਹਮ ਇਹਨ ਉੜੇ ਦਾ ਵਰ ਹਮ ਬਕੁਸਤੋ ਟੈਲੀਵਿਜ਼ਨ ਬਾਲਾ
1: ਅਬਦਸ ਫਿਲਮ ਬਾਲਾ ਨਹੀਂ ਮੀ ਵਦੋ ਗੋਡਾ ਮੇ ਬਲਾ ਨਹੀਂ ਇੰਗਰੇਸੀ ਹਿੰਦੀ ਨੂੰ ਨਹੀਂ